ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ।

0: ਲਾਇਕਾ ਰੇਡੀਓ ਪੰਜਾਬੀ, ਲਾਇਕਾ ਰੇਡੀਓ ਮੋਬਾਈਲ ਐਪ ਤੇ, ਲਾਇਕਾ ਰੇਡੀਓ.com ਤੇ ਅਲੈਕਸਾ ਪਲੇ ਲਾਇਕਾ ਰੇਡੀਓ ਪੰਜਾਬੀ।
1: ਪੰਜਾਬੀ ਇਜ਼ ਅ ਗ੍ਰੇਟ, ਆਰਨਟ ਦੇ, ਵਨ ਔਨ ਈਚ ਸਾਈਡ ਆਫ ਯਰ ਹੈਡ ਫਾਰ ਸਟੀਰੀਓ। ਇਟਸ ਬਿਕਾਜ਼ ਆਫ ਈਅਰਸ ਦੈਟ ਰੇਡੀਓ ਐਡਸ ਕੈਨ ਐਂਪਲੀਫਾਈ ਯਰ ਐਡਵਰਟਾਈਜ਼ਿੰਗ। 40 ਮਿਲੀਅਨ ਐਡਲਟਸ ਲਿਸਨ ਟੂ ਕਮਰਸ਼ੀਅਲ ਰੇਡੀਓ ਐਵਰੀ ਵੀਕ। ਦੈਟਸ 80 ਮਿਲੀਅਨ ਈਅਰਸ, ਗਿਵ ਅ ਟੇਕ। See radio differently at radiocenter.org.
2: 3 days to go. Hey Gorgeous, Byron Hall Harrow, supported by Leica Radio Network.
3: Leica Radio.
2: Pay close attention and name the film of this cracker classic.